ਇਹ ਬਾਣੀ ਮਹਾਪੁਰਖ ਕੀ ਨਿਜ ਕਰ ਵਾਸਾ ਹੋ ਗੁਰਬਾਣੀ ਗਾਵੋ ਭਾਈ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਮ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਮ ਮਨ ਤਨ ਹਿਰਦੇ ਸਿਮਰ ਹਰ ਆਠ ਪਹਿਰ ਗੁਣ ਗਾਓ ਉਪਦੇਸ਼ ਸੁਣੋ ਗੁਰਬਾਣੀ ਗਾਵੋ ਭਾਈ ਉਪਦੇਸ਼ ਸੁਣੋ ਤੁਮ ਗੁਰ ਸਿੱਖੋ।

ਇਸ ਕਾਰਨੋਂ ਕੀ ਕਰੀਏ ਕਾਰਨੋਂ ਆਪਣੇ ਜਿੱਤੇ ਦੋ ਮਿੰਟ ਚੈਨ ਦੇ ਵੀ ਘਰ ਵਿੱਚ ਸੁੱਖ ਦਾ ਸਮਾਨ ਤੇ ਹੈ, ਧਨ ਦੌਲਤ ਵੀ ਹੈ, ਪਰ ਫਿਰ ਵੀ ਘਰ ਵਿੱਚ ਸੁੱਖ ਹੋ ਕਿਉਂ ਇੱਕ ਦੂਸਰੇ ਦਾ ਕਿਹਾ ਕੋਈ ਮੰਨ ਕੇ

ਉਹ ਕਵੀਆਂ ਦਾ ਬੜਾ ਮਾਣ ਕਰਦੇ ਸੁਣੇ ਉਹਨਾਂ 52 ਕਵੀ ਰੱਖੇ ਆ ਤੇ ਸੁਜਾਨ ਚੰਦ ਮੈਂ ਤੇਰਾ ਦੋਸਤ ਹਾਂ ਚੰਗਾ ਮਿੱਤਰ ਉਹੀ

ਵਾਲੇ ਗੁਰੂ ਦਰਬਾਰ ਸਜੇ। ਇਸੇ ਤਰ੍ਹਾਂ ਸੰਗਤਾਂ ਸਜੀਆਂ, ਸੰਗਤਾਂ ਦੀ ਭੀੜ ਲੱਗ ਗਈ ਵਾਰੀ ਵਾਰੀ, ਸਾਰੇ ਮੱਥਾ ਟੇਕਦੇ ਹਨ, ਗੁਰੂ ਦੀ ਅਸੀਸ ਲੈ ਕੇ ਆਪਣੀ ਆਪਣੀ ਜਗ੍ਹਾ।

ਜੰਗਲ ਵਿੱਚੋਂ ਜੜੀਆਂ ਬੂਟੀਆਂ ਲਿਆ ਕੇ ਦਵਾਈ ਬਣਾ ਕੇ ਤੁਹਾਡੀ ਸੇਵਾ ਕਰਾਂ। ਉਹ ਪਿੰਡ ਦੇ ਲੋਕ ਖੜੇ ਹੁੰਦੇ ਹਨ ਪਰ ਹੱਥ ਜੋੜ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸ਼ੁਕਰ ਕਰਦੇ ਹਨ। ਹੈ ਦਾਤਾ ਸਾਡੇ ਪਿੰਡ ਤੋਂ ਕਿੰਨੀ ਦੂਰ ਆਨੰਦਪੁਰ ਸਾਹਿਬ ਤੋਂ ਬੈਠਾ ਹੈ ਪਰ ਸਾਡੇ ਗਰੀਬ ਲੋਕਾਂ ਦੀ ਕਿਵੇਂ ਸਾਲ ਲਈ ਹੈ, ਸਾਡੇ ਪਿੰਡ ਕੋਈ ਵੈਦ ਲੱਗੇ ਨੇ ਆਪੇ ਵੇਰ ਕਰਕੇ ਵੈਦ ਨੂੰ ਭੇਜ ਦਿੱਤਾ, ਇੱਕ ਚੋਗੀ ਬਣਾ ਦਿੱਤੀ। ਸੁਜਾਨ ਜੜੀਆਂ ਬੂਟੀਆਂ ਲਿਆ

ਔਰ ਜਿਹੜਾ ਸਮਾਂ ਵਿਹਲਾ ਬਚਦਾ ਪਾਣੀ ਦੇ ਘੜੇ ਰੱਖੇ ਜਿਹੜੀਆਂ ਸੰਗਤਾਂ ਆਨੰਦਪੁਰ ਸਾਹਿਬ ਜਾਂਦੀਆਂ ਠੰਡਾ ਜਲ ਵੀ ਛਕਾਉਂਦਾ ਹੈ ਤੇ ਜੇ ਕੋਈ

ਇੱਕ ਦੂਸਰੇ ਨੂੰ ਮਾੜਾ ਵੀ ਕਹਿ ਤੇ ਸਾਸਿਆਂ ਨੂੰ ਜਿਵੇਂ ਚੰਗਾ ਪਾਣੀ ਪਵੇ ਤੇ ਗੰਦਾ ਪਾਣੀ ਬਾਹਰ ਨਿਕਲ ਜਾਵੇ ਇਸੇ ਤਰ੍ਹਾਂ ਇਹ ਸਿਮਰਨ ਕਰਨਗੇ ਜ਼ਬਾਨ ਵੀ ਸਫਲੀ ਹੋਵੇਗੀ ਔਰ ਮਨ ਵੀ ਪਵਿੱਤਰ ਹੋਵੇਗਾ ਔਰ ਜਿਤਨੇ ਮਾਈ ਭਾਈ ਬੈਠੇ ਹੋ ਕੋਈ ਵੀ ਰਸਨਾ ਖਾਲੀ ਨਾ ਰਵੇ ਬਾਣੀ ਦਾ ਅਸਲ ਵਿੱਚ ਸੁਣਨਾ

ਕਿ ਅੱਜ ਇਹ ਸਮਾਂ ਆ ਗਿਆ, ਅੱਜ ਸਾਨੂੰ ਚੱਲ ਕੇ ਤੇਰੇ ਕੋਲ ਆਉਣਾ ਪਿਆ। ਸੁਜਾਨ ਚੰਦ ਤੇਰੀ ਸੇਵਾ ਦੇ ਬਦਲੇ

ਜਦਸਵਾ ਨੇ ਅੰਮ੍ਰਿਤ ਦੀ ਦਾਤ ਦਿੱਤੀ ਸੀ ਤੇ ਆਪਣੀ ਸੁਪਤਨੀ ਮਾਤਾ ਸਾਹਿਬ ਕੌਰ ਨੂੰ ਕਿਹਾ ਸੀ, ਸਹਿਦੇਵਾ ਜਿਹੜਾ ਅੰਮ੍ਰਿਤ ਛਕੇਗਾ ਉਹ ਮੇਰਾ ਪੁੱਤਰ ਹੋਵੇਗਾ, ਮੈਂ ਉਸਦਾ ਪਿਤਾ ਤੇ ਤੁਸੀਂ ਉਸਦੇ ਮਾਤਾ ਹੋਵੋ। ਆਓ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿਣਾ, ਕਲਗੀਆਂ ਵਾਲੇ ਪਿਤਾ ਦਾ ਪਿਆਰ ਲੈਣਾ।

ਤੇ ਮੂੰਹ ਵਿੱਚ ਸੱਚਾ ਨਾਮ ਹੈ ਪਰਮੇਸ਼ਰ ਦਾ। ਤਿੰਨਾਂ ਦਰਿਆਵਾਂ ਗੁਰਮੁਖਾਂ ਨੂੰ ਕਿ ਭਲੇ ਪੁਰਸ਼ਾਂ ਨੂੰ, ਜਿਹੜੇ ਭਲੇ ਪੁਰਸ਼ ਨੇ ਉਹਨਾਂ ਨਾਲ ਦੋਸਤੀ ਕਰ ਜਿਨ੍ਹਾਂ ਦੇ ਮਨ ਵਿੱਚ ਮੁੱਖ ਵਿੱਚ ਸੱਚਾ ਪਰਮੇਸ਼ਰ ਦਾ ਨਾਮ। ਉਹਨਾਂ ਨਾਲ ਕੀ ਦੋਸਤੀ ਕਰਨੀ ਜਿਹੜੇ ਅੰਦਰੋਂ ਬਾਹਰੋਂ ਝੂਠ ਦੇ ਨਾਲ ਲਿਬੜੇ ਹੋਏ ਨੇ। ਦੋਸਤੀ ਕਰਨੀ ਗੁਰਮੁਖ

ਚੰਗੇ ਆਦਮੀ ਨਾਲ ਦੋਸਤੀ ਕਰੀਏ, ਚੰਗੀਆਂ ਗੱਲਾਂ ਦੱਸੇਗਾ। ਮਾੜੇ ਆਦਮੀ ਨਾਲ ਦੋਸਤੀ ਕਰਾਂਗੇ, ਗੱਲਾਂ ਵੀ ਮਾੜੀਆਂ ਕਰੇਗਾ ਤੇ ਲੈ ਕੇ ਵੀ ਮਾੜੇ ਪਾਸੇ ਜਾਏਗਾ।

ਸ਼ਹਿਰਾਂ ਤੋਂ ਲੋਕ ਗੜ੍ਹ ਸ਼ੰਕਰ ਆਉਣ ਲੱਗ ਪਏ, ਲੰਗਰ ਛਕਦੇ ਨੇ, 2 ਸਾਲ ਦਾ ਸਵਰਗ ਲੈ ਕੇ ਤੁਰੀ ਜਾਂਦੇ, ਜੋਗੀ ਵੀ ਖੁਸ਼, ਆਉਣ ਵਾਲੇ ਲੋਕੀ ਵੀ ਖੁਸ਼ ਕਿ ਲੰਗਰ ਛਕ ਲਿਆ ਹੁਣ 2 ਸਾਲ ਦਾ।

ਆਖ ਕੇ ਲੰਗਰ ਛਕ ਗਏ। ਪਰ ਇੱਕ ਆਦਮੀ ਬੜਾ ਹੰਕਾਰੀ ਜਾਪਦੇ, ਉਹ ਲੰਗਰ ਛਕਣ ਵਾਸਤੇ ਨਹੀਂ।

ਇੰਨੇ ਲੋਕ ਆ ਕੇ ਲੰਗਰ ਛਕ ਗਏ। ਉਹਦੀ ਖੁਸ਼ੀ ਹੋਈ, ਪਰ ਜਦੋਂ ਪਤਾ ਲੱਗਾ ਭਾਈ ਤਿਲਕੂ ਨਹੀਂ ਆਇਆ ਤੇ ਜਿੰਨੇ ਲੋਕ ਲੰਗਰ ਛਕ ਗਏ ਸੀ ਉਹਨਾਂ ਦਾ ਖਿਆਲ ਭੁੱਲ ਗਿਆ। ਭਾਈ ਤਿਲਕੂ ਮਨ ਵਿਚ ਰੜਕਣ ਲੱਗ ਪਿਆ ਕਿ ਇਹਨੇ ਕਿਉਂ ਨਹੀਂ ਲੰਗਰ ਛਕਿਆ, ਇਹਨੂੰ ਵੀ ਮੈਂ ਲੰਗਰ ਛਕਾ।

ਪਾਈ ਪਿਲਕੂ ਦੇ ਘਰ ਚਲੇ ਗਏ। ਬੂਆ ਖੜਕਾਇਆ, ਪਾਈ ਪਿਲਕੂ ਜੀ ਨੇ ਬੂਆ ਖੋਲਿਆ। ਚੇਲੇ ਕਹਿਣ ਲੱਗੇ, ਪਾਈ ਪਿਲਕੂ

वापस जोगी को लाए। कहन लगे जोगी राज, ओ ता बड़ा हंकारी

ਜੋਗੀ ਤੈਨੂੰ 10 ਸਾਲ ਦਾ ਸਵਰਗ ਦੇਵੇ ਦੇ। ਭਾਈ ਸਾਹਿਬ ਕਹਿਣ ਲੱਗੇ ਮੈਨੂੰ ਸਵਰਗ ਦੀ ਲੋੜ ਨਹੀਂ, ਫਿਰ ਬੂਆ ਬੰਦ ਕਰ ਲੈ। ਚੇਲੇ ਵਾਪਸ ਆਏ, ਜੋਗੀ ਕਹਿਣ ਲੱਗਾ ਇੱਕ ਵਾਰੀ ਫੇਰ ਜਾਓ, ਤਿਲਕੂ ਨੂੰ ਆਖੋ

ਤਿਲਕੂ ਨੂੰ ਫੜ ਕੇ ਮੇਰੇ ਕੋਲ ਲੈ ਆਓ। ਇਹ ਭੂਤ ਪ੍ਰੇਤ ਜੋਗੀ ਨੇ ਜਿਹੜੇ ਛੱਡੇ, ਭਾਈ ਤਿਲਕੂ ਦੇ ਘਰ ਵੱਲ ਤੁਰ ਪਏ। ਭਾਈ ਤਿਲਕੂ, ਬੂਹਾ ਬੰਦ ਹੈ, ਚੌਂਕੜਾ ਮਾਰੇ ਹੈ, ਮਨ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੈ ਤੇ ਜਪਜੀ ਸਾਹਿਬ ਦਾ ਪਾਠ ਪੈ ਕਰਦੇ। ਇੰਨੇ ਨੂੰ ਦਰਵਾਜ਼ਾ ਖੜਕੇ ਹੈ, ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਦਰਵਾਜ਼ਾ ਭੰਨ ਰਿਹਾ ਹੈ। ਆਵਾਜ਼ਾਂ ਆ ਰਹੀਆਂ ਨੇ, ਤਿਲਕੂ ਅਸੀਂ ਤੈਨੂੰ ਮਾਰ ਦਿਆਂਗੇ, ਤੇਰਾ ਘਰ ਸਾੜ ਦਿਆਂਗੇ, ਤੈਨੂੰ ਬਰਬਾਦ ਕਰ ਦਿਆਂਗੇ, ਨਹੀਂ ਤਾਂ ਜੋਗੀ ਦੇ ਲੰਗਰ ਵਿਚ ਪ੍ਰਸ਼ਾਦ ਛਕ ਤੇਰਾ ਬਚਾਅ ਹੋ ਜਾਏਗਾ, ਨਹੀਂ ਤਾਂ ਤੈਨੂੰ ਅਸੀਂ ਜਿੰਦਾ ਨਹੀਂ ਛੱਡਣਾ। ਪਰ ਭਾਈ ਤਿਲਕੂ, ਉਹਨਾਂ ਦਾ ਮਨ ਗੁਰੂ ਨਾਲ ਜੁੜੇ ਹੈ ਤੇ ਜਿਹਦਾ ਮਨ ਗੁਰੂ ਨਾਲ ਜੁੜਿਆ ਹੋਵੇ ਇਹੋ ਜਿਹੀਆਂ ਚੀਜ਼ਾਂ ਲਾਗੇ ਨਹੀਂ ਆਉਂਦੀਆਂ। ਉਹ ਭੂਤ ਪ੍ਰੇਤ ਬਥੇਰਾ ਰੌਲਾ ਪਾਉਂਦੇ ਨੇ, ਭਾਈ ਤਿਲਕੂ ਬੂਹਾ ਖੋਲ ਲੰਗਰ ਖਾ, ਨਹੀਂ ਤੇ ਤੈਨੂੰ ਮਾਰਦੇ ਆਂਗੇ। ਹੁਣ ਜਿਸ ਗੁਰੂ ਦੀ ਓਟ ਭਾਈ ਤਿਲਕੂ ਨੇ ਲਈ, ਉਹ ਗੁਰੂ ਭਾਈ ਤਿਲਕੂ ਦੀ ਰੱਖਿਆ ਕਰ ਰਿਹਾ ਉਹਨਾਂ ਭੂਤਾਂ ਪ੍ਰੇਤਾਂ ਨੂੰ

ਉਹ ਸ਼ਕਤੀ ਹੈ ਨਾਮ ਦੀ, ਕਿਉਂਕਿ ਜਿੱਥੇ ਨਾਮ ਹੋਵੇ ਉੱਥੇ ਇਹ ਚੀਜ਼ ਅਸਰ ਨਹੀਂ ਕਰਦੀ। ਹੁਣ ਇਹ ਭੂਤ ਪ੍ਰੇਤ ਥੱਕ ਕੇ

ਭਾਈ ਦਿਲਕੂ ਦੇ ਘਰ ਜਾ ਪਹੁੰਚੇ। ਬੂਹਾ ਖੜਕਾਇਆ, ਭਾਈ ਦਿਲਕੂ ਦਰਵਾਜ਼ਾ ਖੋਲ, ਜੋਗੀ ਆਪ ਤੇਰੇ ਦੁਆਰੇ ਆਇਆ। ਪਰ ਹੁਣ ਭਾਈ ਦਿਲਕੂ ਨੇ ਬੂਹਾ

ਚਰਨਾਂ ਦੇ ਨਾਲ ਜੁੜ ਕੇ ਹੈ ਉਹ ਸੁਖ ਸਵਰਗ ਵਿੱਚ ਕਿੱਥੇ? ਉਹ ਸਵਰਗ ਜਿਹੜਾ ਸਵਰਗ ਤੂੰ ਕਹਿ ਰਹੀ, ਮੈਨੂੰ ਸਵਰਗ ਦੀ ਲੋੜ ਨਹੀਂ, ਮੇਰਾ ਸਵਰਗ ਗੁਰੂ

ਇਸ ਜੋਗੀ ਨੇ ਭਾਈ ਦਿਲਕੂ ਦੇ ਨਾਲ ਪਾਈ। ਭਾਈ ਦਿਲਕੂ ਗੁਰਮੁਖ ਹੈ, ਜੋਗੀ ਨੇ ਵੀ ਤਪੱਸਿਆ ਕੀਤੀ ਪਰ ਮਨ ਰਿਧੀਆਂ ਸਿੱਧੀਆਂ ਵਿਚ ਲੱਗ ਗਿਆ। ਹੁਣ ਭਾਈ ਦਿਲਕੂ ਦੇ ਨਾਲ ਦੋਸਤੀ ਕੀਤੀ ਤੇ ਭਾਈ ਦਿਲਕੂ ਰਿਧੀਆਂ ਸਿੱਧੀਆਂ ਦੇ ਰਸਤੇ ਤੋਂ ਹਟਾ ਕੇ ਸੱਚ ਦੇ ਰਸਤੇ ਵੱਲ ਲੈ ਤੁਰਿਆ। ਇਸੇ ਵਾਸਤੇ ਸਾਹਿਬਾਂ ਨੇ ਕਿਹਾ ਦੋਸਤੀ ਕਰਨੀ ਉਹਨਾਂ ਨਾਲ।

ਉਹਨਾਂ ਨਾਲ ਕੀ ਦੋਸਤੀ ਕਰਨੀ ਜਿਨ੍ਹਾਂ ਨੂੰ ਪਰਮੇਸ਼ਰ ਨੇ ਵੀ ਭੁਲਾ ਦਿੱਤਾ ਹੈ। ਇਸ ਕਰਕੇ ਦੋਸਤੀ ਉਹਦੇ ਨਾਲ ਕਰੋ ਜਿਹੜਾ

ਲੱਕੜਾਂ ਇਕੱਠੀਆਂ ਕਰਕੇ ਪਿੰਡ ਆ ਕੇ ਵੇਚਦਾ ਸੀ ਤੇ ਆਪਣਾ ਗੁਜ਼ਾਰਾ ਕਰਦਾ ਸੀ। ਇੱਕ ਦਿਨ ਲੱਕੜਾਂ ਇਕੱਠੀਆਂ ਕਰਨ ਵਾਸਤੇ ਜੰਗਲ ਚ ਗਿਆ। ਉਸਨੇ ਦੇਖਿਆ ਇੱਕ ਰਿੱਛ

ਉਹ ਜਿਹੜਾ ਰਿੱਛ ਸੀ ਦਰਖਤ ਥੱਲੇ ਬੈਠਾ ਹੋਇਆ ਉਹਦੇ ਪੈਰ ਦੇ ਵਿੱਚ ਇੱਕ ਬੜਾ ਵੱਡਾ ਕੰਡਾ ਚੁਭਿਆ ਸੀ ਖੂਨ ਵਗ ਰਿਹਾ ਉਹ ਆਪ ਕੱਢ ਸਕਦਾ ਨਹੀਂ ਸੀ ਉਹ ਭਾਲੂ ਉਹ ਰਿੱਛ ਬੜਾ ਦੁਖੀ ਸੀ ਇਸ ਆਦਮੀ ਨੇ ਉਹਦੇ ਪੈਰ ਵੱਲ ਦੇਖਿਆ ਲਹੂ ਵਗ ਰਿਹਾ ਉਸ ਰਿਸ਼ ਵੱਲ ਦੇਖਿਆ ਜਿਹਦੀਆਂ ਅੱਖਾਂ ਦੇ ਵਿੱਚ ਦਰਦ ਹੈ ਉਹ ਇਸ ਆਦਮੀ ਵੱਲ ਤਰਸ ਭਰੀ ਨਿਗਾਹ ਨਾਲ ਦੇਖ ਰਿਹਾ ਕਿ ਇਹ ਮੇਰੇ ਵੱਲ ਆਵੇ ਇਹ ਮੇਰਾ ਕੰਡਾ ਕੱਢੇ ਇਹ ਆਦਮੀ ਅੱਗੇ ਹੋਇਆ ਇਹਨੇ ਜਾ ਕੇ ਉਹਦੇ ਪੈਰ ਵਿੱਚੋਂ ਕੰਡਾ ਕੱਢ ਦਿੱਤਾ ਪੈਰ ਤੇ ਪੱਟੀ ਬੰਨ ਦਿੱਤੀ ਉਹ ਰਿਸ਼ ਬੜਾ ਖੁਸ਼ ਹੋਇਆ ਹੁਣ ਦੋਨਾਂ ਦੀ ਦੋਸਤੀ ਹੋ ਗਈ ਉਹ ਆਦਮੀ ਰੋਜ ਲੱਕੜਾਂ ਇਕੱਠੀਆਂ ਕਰਕੇ ਵੇਚਿਆ ਕਰਦਾ ਸੀ ਹੁਣ ਜਦੋਂ ਵੀ ਉਹਨੇ ਜੰਗਲ ਵਿੱਚ ਜਾਣਾ ਭਾਲੂ ਨੇ ਲੱਕੜਾਂ ਇਕੱਠੀਆਂ ਕਰਕੇ ਰੱਖ ਦੇਣੀਆਂ ਉਹਨੇ ਚੁੱਕ ਕੇ ਲੱਕੜਾਂ ਪਿੰਡ ਆ ਕੇ ਵੇਚ ਦੇਣੀਆਂ ਬੜੇ ਪੈਸੇ ਕਮਾ ਲਏ ਇੱਥੋਂ ਤੱਕ ਤਾਂ ਠੀਕ ਰਿਹਾ ਇਹਨੇ ਭਲਾ ਕੀਤਾ ਅਗੋਂ ਨੇ ਵੀ ਇਹਦੀ ਮਦਦ ਕੀਤੀ ਇੱਕ ਦਿਨ ਐਸਾ ਹੋਇਆ ਲੱਕੜਾਂ ਲੈਣ ਵਾਸਤੇ ਜੰਗਲ ਚ ਗਿਆ ਭਾਲੂ ਨੇ ਲੱਕੜਾਂ ਇਕੱਠੀਆਂ ਕਰਕੇ ਰੱਖ ਦਿੱਤੀਆਂ ਸਨ ਅੱਗੇ ਤੇ ਲੱਕੜਾਂ ਲੈ ਕੇ ਵਾਪਸ ਆ ਜਾਂਦਾ ਸੀ ਕਹਿਣ ਲੱਗਾ ਕਿਉਂ ਨਾ ਕੁਝ ਘੜੀਆਂ ਆਰਾਮ ਕਰ ਲੋ ਇਹ ਦਰਖਤ ਥੱਲੇ ਲੰਮਾ ਪੈ ਗਿਆ ਤੇ ਭਾਲੂ ਜਿਹੜਾ ਸੀ ਇਹਦੇ ਸਰਾਣੇ ਬਹਿ ਗਿਆ

ਇਹਦੇ ਮੂੰਹ ਤੇ ਆ ਕੇ ਬਹਿ ਗਈ। ਹੁਣ ਜਦੋਂ ਆਦਮੀ ਸੁੱਤਾ ਹੋਵੇ ਮੱਖੀ ਆ ਕੇ ਮੂੰਹ ਤੇ ਬਹਿ ਜਾਏ ਜਾਂ ਨੱਕ ਤੇ ਬਹਿ ਜਾਏ ਕੁਦਰਤੀ ਗੱਲ ਹੈ, ਖੁਰਕ ਤਾਂ ਜ਼ਰੂਰ ਹੋਵੇਗੀ। ਇਸ ਨੇ ਇੱਕ ਵਾਰੀ ਤਾਂ ਆਪਣੇ ਹੱਥ ਦੇ ਨਾਲ ਮੱਖੀ

45 ਸਾਲ ਦਾ ਗੱਭਰੂ ਨੌਜਵਾਨ ਗੁਰੂ, ਮੇਰੀ ਉਮਰ 100 ਸਾਲ ਤੋਂ ਉੱਤੇ, ਰਿਧੀਆਂ ਸਿੱਧੀਆਂ ਦਾ ਮੈਂ ਮਾਲਕ, ਨੌਜਵਾਨ ਗੁਰੂ ਨੂੰ ਜਾ ਕੇ ਮੱਥਾ ਟੇਕਾਂਗਾ? ਇਹ ਨਹੀਂ ਹੋ ਸਕਦਾ, ਮੈਂ ਵਾਪਸ ਚੱਲਿਆ। ਨਾਲ ਆਏ ਲੋਕਾਂ ਨੇ ਸਮਝਾਇਆ, ਅੱਜ ਤੂੰ ਅੱਗੇ ਆ ਗਏ, ਦਰਸ਼ਨ ਕਰਕੇ ਜਾ, ਦਿਲ ਕਰੇਗਾ ਮੱਥਾ ਟੇਕੀ, ਦਿਲ ਕਰੇਗਾ ਨਾ ਟੇਕੀ, ਤੈਨੂੰ ਕਿਹੜਾ ਕਿਸੇ ਨੇ ਧੱਕੇ ਨਾਲ ਫੜ ਕੇ ਮੱਥਾ ਟੇਕਾਣਾ। ਲੋਕਾਂ ਨੇ ਸਮਝਾਇਆ ਤਾਂ ਇਹ ਜੋਗੀ ਫਿਰ ਤੁਰਿਆ, ਇਹ ਅੰਮ੍ਰਿਤਸਰ ਦੇ ਲਾਗੇ ਪਹੁੰਚੇ। ਉਧਰ ਧੰਨ ਗੁਰੂ ਅਰਜਨ ਸਾਹਿਬ ਅੰਤਰਯਾਮੀ ਸਿੱਖਾਂ ਨੂੰ ਕਿਹਾ, ਇੱਕ ਸ਼ੈਮੈਨਾ ਲਗਾ ਦਿਓ।

ਕੋਈ ਵੀ ਸਾਡੇ ਮੱਥੇ ਨਾ ਲੱਗੇ। ਸ਼ਿਆਮਾਨਾ ਸਿੱਖਾਂ ਨੇ ਲਾ ਦਿੱਤਾ ਵਿਚਕਾਰ ਇੱਕ ਕਨਾਤ ਲਾ ਦਿੱਤੀ। ਇਹ ਜਿੰਨੇ ਵੀ ਲੋਕ ਗੜ੍ਹ ਸ਼ੰਕਰ ਤੋਂ ਆਏ ਸਨ, ਜੋਗੀ ਤੇ ਭਾਈ ਦਿਲਕੁ ਸਮੇਤ ਕਨਾਤ ਦੇ ਇੱਕ ਪਾਸੇ ਬਿਠਾ ਦਿੱਤੇ। ਦੂਸਰੇ ਪਾਸੇ ਧੰਨ ਗੁਰੂ ਅਰਜਨ ਸਾਹਿਬ ਸੰਗਤਾਂ ਸਮੇਤ ਆ ਕੇ ਬੈਠ ਗਏ। ਤੇ ਬੈਠਦੇ ਸਾਹਿਬਾਂ ਨੇ ਪੁੱਛਿਆ, ਜੋਗੀ ਜੀ ਤੁਹਾਡਾ ਇਹ ਸੱਜਾ

ਕਹਿਣ ਲੱਗਾ ਮੈਂ ਗੁਰੂ ਸਾਹਿਬ ਦੇ ਮੱਥੇ ਨਹੀਂ ਲੱਗਾ। ਫਿਰ ਲੰਮੇ ਲੰਮੇ ਮੇਰੇ ਵਾਲ, ਮੇਰੇ ਕੋਲ ਰਹਿਣ ਵਾਲੇ ਚੇਲਿਆਂ ਨੂੰ ਵੀ ਇਹ ਪਤਾ ਨਹੀਂ ਕਿ ਮੇਰਾ ਕੰਨ ਕੱਟਿਆ ਹੋਇਆ। ਬੜਾ ਹੈਰਾਨ ਹੈ ਪਰ ਫਿਰ ਕਹਿਣ

ਜੇ ਕੋਈ ਆਦਮੀ ਆਪਣੀ ਬਲੀ ਦੇਵੇ ਤਾਂ ਹੀ ਤੂਫਾਨ ਬੰਦ ਹੋਵੇਗਾ। ਹੁਣ ਸਾਰੇ ਲੋਕ ਇੱਕ ਦੂਸਰੇ ਵੱਲ ਦੇਖਣ ਲੱਗ ਪਏ ਕਿ ਕਿਹੜਾ ਬਲੀ ਦਿੰਦੇ। ਮੈਂ ਭਗਵੇ ਕੱਪੜੇ ਪਾਏ ਸਨ, ਇੱਕ ਹੈ ਵੀ ਮੈਂ ਕੱਲਾ। ਸਾਰਿਆਂ ਦੀ ਨਿਗਾਹ ਮੇਰੇ ਤੇ ਚਲੀ ਗਈ, ਕਹਿਣ ਲੱਗੀ ਇਹ ਕੱਲਾ ਲੱਗਦਾ ਵੀ ਕੋਈ ਸਾਧੂ, ਨਾ ਇਹਦਾ ਕੋਈ ਅੱਗੇ ਹੋਣਾ ਨਾ ਕੋਈ ਪਿੱਛੇ। ਜੇ ਮਰ ਵੀ ਗਿਆ ਤਾਂ ਕਿਹੜਾ ਕਿਸਨੇ ਰੋਣਾ, ਇਹਨੂੰ ਚੁੱਕ ਕੇ ਸੁੱਟ ਦਿਓ। ਜਦੋਂ ਸਾਰੇ ਮੇਰੇ ਵੱਲ ਦੇਖਣ ਲੱਗ ਪਏ ਤੇ ਮੈਂ ਸਮਝ ਗਿਆ ਕਿ ਇਹਨਾਂ ਲੋਕਾਂ ਨੇ ਮੈਨੂੰ ਚੁੱਕ ਕੇ ਜ਼ਰੂਰ ਸੁੱਟ ਦੇਣਾ। ਉਹੀ ਗੱਲ ਹੋਈ, ਸਾਰੇ ਮੇਰੇ ਦੁਆਲੇ ਹੋ ਗਏ। ਪਹਿਲਾਂ ਤੇ ਕਹਿਣ ਲੱਗੇ, ਸਾਧੂ ਜੀ ਮਹਾਰਾਜ ਤੁਸੀਂ ਪਾਣੀ ਚ ਛਾਲ ਮਾਰੋ, ਬਲੀ ਦਿਓ, ਸੰਸਾਰ ਤੇ ਤਿਆਗਿਆ ਹੀ, ਹੁਣ ਸਰੀਰ ਤੇ ਆਗ ਕੇ ਸਾਡੀ ਰੱਖਿਆ ਕਰੋ। ਮੈਂ ਬਥੇਰਾ ਰੌਲਾ ਪਾਇਆ ਪਰ ਉਹਨਾਂ ਲੋਕਾਂ ਨੇ ਮੈਨੂੰ ਚੁੱਕ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਮੈਂ ਤਾਂ ਕਿਸੇ ਤਰ੍ਹਾਂ ਬੰਨੇ ਲੱਗ ਗਿਆ ਪਰ ਮੇਰਾ ਉਹ ਕੰਨ ਕਿਸੇ ਮੱਛੀ ਜਾਂ ਕਿਸੇ ਜੰਤੂ ਨੇ ਕੱਟ ਲਿਆ। ਉਹਦੇ ਵਿੱਚ ਇੱਕ ਸੋਨੇ ਦਾ ਮੁੰਦਰਾ ਵੀ ਸੀ। ਜਦੋਂ ਇੰਨੀ ਗੱਲ ਜੋਗੀ ਨੇ ਕਹੀ ਤਾਂ ਗੁਰੂ ਸਾਹਿਬਾਂ ਨੇ ਕਨਾਤ ਦੇ ਥੱਲਿਓਂ ਹੱਥ ਦੂਸਰੇ ਪਾਸੇ ਕੀਤਾ ਤੇ ਨਾਲੇ

ਗੁਰੂ ਸਾਹਿਬਾਂ ਦੇ ਹੱਥ ਵਿਚ ਕੰਨ ਦਾ ਕੱਟਿਆ ਹੋਇਆ ਟੁਕੜਾ ਤੇ ਵਿਚ ਸੋਨੇ ਦਾ ਮੰਦਰ। ਜੋਗੀ ਹੈਰਾਨ ਹੋ ਗਿਆ, ਉਹ ਕੰਨ ਦਾ ਟੁਕੜਾ ਹੱਥ ਵਿਚ ਫੜ ਲਿਆ, ਉਲਟ ਪੁਲਟ ਕੇ ਦੇਖਦਾ, ਕਹਿੰਦਾ ਮਹਾਰਾਜ ਹਾਂ ਇਹ ਸੋਨੇ ਦਾ ਮੰਦਰ ਉਹ ਹੀ ਹੈ। ਸਾਹਿਬ ਜੀ ਕਹਿਣ ਲੱਗੇ ਇਸ ਤਰ੍ਹਾਂ ਕੀ ਪਤਾ ਲੱਗੇਗਾ, ਕੰਨ ਦੇ ਨਾਲ ਲਗਾ ਕੇ ਦੇਖ। ਜਦੋਂ ਟੁਕੜਾ ਕੰਨ ਦੇ ਨਾਲ ਲਗਾਇਆ ਤਾਂ ਨਾਲ ਹੀ ਜੁੜ ਗਿਆ। ਬਾਣੀ ਕਹਿੰਦੀ ਸਤਿਗੁਰ ਮੇਰਾ ਸਰਬ ਪ੍ਰਿਤ ਪਾਲ ਹੈ, ਸਤਿਗੁਰ ਮੇਰਾ ਮਾਰਜੀ ਵਾਲ ਹੈ। ਜਿਹੜਾ ਗੁਰੂ ਹੈ ਸਰਬੱਤ ਦੀ ਪਾਲਣਾ ਕਰਦਾ, ਉਹ ਮਰਿਆਂ ਨੂੰ ਜੀਵਨ ਵੀ ਦਿੰਦਾ। ਜਦੋਂ ਇਹ ਨਜ਼ਾਰਾ ਦੇਖਿਆ ਸਾਰਿਆਂ, ਉਸ ਜੋਗੀ ਦੇ ਨਾਲ ਵੀ ਪ੍ਰਤੱਖ ਹੋ ਗਿਆ। ਹੁਣ ਜਿਹੜਾ ਕਹਿੰਦਾ ਸੀ ਨੌਜਵਾਨ ਗੁਰੂ ਨੂੰ ਮੱਥਾ ਟੇਕਾਂਗਾ, ਹੁਣ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ ਤੇ ਕਹਿੰਦਾ ਪਾਤਸ਼ਾਹ ਇੱਕ ਨਾਤ ਹਟਾ ਦਿਓ, ਮੈਨੂੰ ਦਰਸ਼ਨ ਦਿਓ, ਮੈਂ ਹੁਣ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ, ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਮੈਂ ਆਪਣੀਆਂ ਭੁੱਲਾਂ ਬਖਸ਼ਵਾਣੀਆਂ ਚਾਹੁੰਦਾ। ਜੋਗੀ ਰੋਣ ਲੱਗ ਪਏ। ਸਾਹਿਬ ਜੀ ਕਹਿਣ ਲੱਗੇ ਜੋਗੀ ਰੋ ਲੈ, ਇਹ ਜਿਹੜੀ ਮੋਹ ਮਾਇਆ ਦੀ ਮੈਲ ਤੇਰੇ ਮਨ ਤੇ ਹੈ ਇਹ ਹਟੇਗੀ।

ਜੋਗੀ ਰੋ ਰਿਹਾ ਹੈ। ਰਿਹਾ ਨਹੀਂ ਜਾਂਦਾ ਪਾਤਸ਼ਾਹ ਦਰਸ਼ਨ ਦੇ ਹੋਣ, ਬਰਦਾਸ਼ਤ ਨਹੀਂ ਹੁੰਦਾ ਕਿ ਹੁਣ ਤੇਰੇ ਤੋਂ ਦੂਰ ਰਵਾਂ। ਗੁਰੂ ਸਾਹਿਬ ਨੇ ਇਸ਼ਾਰਾ ਕੀਤਾ, ਸਿੱਖਾਂ ਨੇ ਕਨਾਤ ਹਟਾਈ ਜਦੋਂ ਜੋਗੀ ਨੇ ਦਰਸ਼ਨ ਕੀਤੇ।

ਰੀਤੀਆਂ ਸਿੱਧੀਆਂ ਦਾ ਮਾਲਕ ਸਭ ਕੁਛ ਭੁੱਲ ਗਿਆ, ਚਰਨਾਂ ਦੇ ਸਿਰ ਰੱਖਿਆ। ਧੰਨ ਗੁਰੂ ਅਰਜਨ ਸਾਹਿਬ ਨੇ ਜੋਗੀ ਨੂੰ ਉਠਾਇਆ, ਜੋਗੀ ਵੱਲ ਮੇਰ ਦੀ ਨਿਗਾਹ ਨਾਲ ਦੇਖਿਆ, ਰੀਤੀਆਂ ਸਿੱਧੀਆਂ ਤੋਂ ਉੱਤੇ ਕਰਕੇ ਗੁਰਸਿੱਖ ਬਣਾ ਦਿੱਤਾ। ਭਾਈ ਤਿਲਕੂ ਵੱਲ ਹੋਏ ਸਾਹਿਬ ਜੀ, ਭਾਈ ਤਿਲਕੂ ਨੂੰ ਫੜ ਕੇ ਆਪਣੇ ਗਲ ਦੇ ਨਾਲ ਲਾ ਲਿਆ ਤੇ ਕਹਿਣ ਲੱਗੇ, ਭਾਈ ਤਿਲਕੂ ਤੇਰੇ ਵਰਗੇ ਸਿੱਖਾਂ ਵਾਸਤੇ ਹੀ ਤਾਂ ਬਾਣੀ ਕਹਿੰਦੀ ਏ, ਤਿੰਨਾਂ ਗੁਰਸਿੱਖਾਂ ਕੋ ਹੋਂ ਵਾਰਿਆ ਜੋ ਬਹਿੰਦਿਆਂ ਉੱਠਦਿਆਂ

ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ, ਸਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ, ਤਪੇ ਤਪੀ ਸਰ ਜੋਗਿਆ ਤੀਰਥ ਗਵਨ ਕਰੇ, ਖਟਕਰਮਾ ਤੇ ਦੁੱਗਣੇ ਪੂਜਾ ਕਰਤਾ ਨਾਏ, ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ, ਰਾਜ

ਸ਼ਬਦ ਜੋ ਸਤਸੰਗ ਹੈ ਜੀ, ਮੁਕਤਸਰ ਵਿੱਚ ਬੇਨਤੀ ਹੈ ਕਿ ਜਿਨ੍ਹਾਂ ਨੂੰ ਇਹ ਸ਼ਬਦ ਯਾਦ ਹੈ ਉਹ ਕਿਰਪਾ ਕਰਕੇ ਉੱਚੀ ਉੱਚੀ ਬੋਲਿਓ, ਜਿਨ੍ਹਾਂ ਨੂੰ ਨਹੀਂ ਯਾਦ ਹੈ ਉਹ ਕਮ ਸੇ ਕਮ ਦੂਜੀ ਵਾਰੀ ਸੁਣ ਕੇ ਹੌਲੀ ਹੌਲੀ ਬੋਲੋ ਸੁਣ, ਕਿਉਂਕਿ ਭਾਵੇਂ ਕੋਈ ਦੇਵਤਾ ਹੋਇਆ, ਭਾਵੇਂ ਕੋਈ ਗੁਰੂ ਸਾਹਿਬਾਨ ਵਿੱਚੋਂ ਹੋਇਆ, ਉਹ ਹਰ ਵੇਲੇ ਅਰਦਾਸ ਵਿੱਚ ਰਹਿੰਦੇ ਸਨ ਹਰ ਵੇਲੇ। ਮੈਨੂੰ ਇੱਕ ਬਾਤ ਯਾਦ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਵਿੱਚੋਂ ਆਉਂਦੀ ਹੈ ਕਿ ਸਤਿਗੁਰੂ ਜਦੋਂ ਵੀ ਘੋੜੇ ਤੇ ਚੜ੍ਹਦੇ ਨਾ, ਰਕਾਬ ਵਿੱਚ ਦਾਬ ਦਿੰਦੇ ਹਲੇ ਚੜ੍ਹਨ ਵਾਸਤੇ, ਕਿ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਪਿਤਾ ਚੜ੍ਹਦੇ ਦੀ ਲਾਜ ਰੱਖਣੀ, ਅਕਾਲ ਪੁਰਖ ਅੰਤਜਾਮੀ ਬਾਪ ਪਿਤਾ ਚੜ੍ਹਦੇ ਦੀ ਲਾਜ ਰੱਖਣੀ। ਤੇ ਜੇ ਗੁਰੂ ਸਾਹਿਬਾਨ ਏਦਾਂ ਕਹਿ ਸਕਦੇ ਆ ਤੇ ਸਾਨੂੰ ਵੀ ਇਹ ਕਹਿਣਾ ਚਾਹੀਦਾ ਪਰਮਾਤਮਾ ਤੇਗ ਬਹਾਦਰ ਸਤਿਗੁਰੂ ਸਾਡੀ ਵੀ ਹਰ ਕਦਮ ਤੇ ਰੱਖਿਆ ਰਿਆਇਤ ਕਰਨੀ। ਤੋ ਤੁੱਕ ਹੈ ਜੀ।

ਜਿਨ੍ਹਾਂ ਵੱਲ ਗੁਰੂ ਹੋਵੇ ਭਾਈ। ਕਿਸੇ ਵੀ ਕਾਰਜ ਕਰਨ ਤੋਂ ਪਹਿਲਾਂ ਜੇ ਗੁਰੂ ਨੂੰ ਚੇਤੇ ਕਰ ਲਈਏ, ਗੁਰੂ ਨੂੰ ਉਸ ਕਾਰਜ ਵਿੱਚ ਖਲਿਆਰ ਲਈਏ, ਤਾਂ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋ। ਗੁਰ ਪੂਰਾ ਜਿਨ ਸਿਮਰਿਆ, ਜਿਨ੍ਹਾਂ ਪੂਰੇ ਗੁਰੂ ਨੂੰ ਹਰ ਕਾਰਜ ਵਿੱਚ ਮੁੱਖ ਰੱਖਿਆ ਨਾ, ਸਹੀ ਪਏ ਨਿਹਾਲ, ਉਹ ਨਿਹਾਲ ਹੋ ਗਏ। ਧਨ ਦੌਲਤ ਨਾਲ ਵੀ ਤੇ ਪ੍ਰਭੂ ਕਿਰਪਾ ਨਾਲ ਵੀ। ਗੁਰ ਪੂਰਾ ਜਿਨ ਸਿਮਰਿਆ, ਸਹੀ ਪਏ ਨਿਹਾਲ, ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ। ਤੋ ਉਹਨਾਂ ਦੇ ਸਾਰੇ ਕਾਰਜ ਵਾਹਿਗੁਰੂ ਆਪ ਕਰਦਾ, ਜਿਨ੍ਹਾਂ ਨੇ ਭਾਈ ਗੁਰੂ ਕਾ ਆਸਰਾ ਲਿਆ। ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ, ਅਣਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰੀਏ ਜਾਂ ਤੁਧ ਪਾਵੰਦਾ। ਜਿਨ੍ਹਾਂ ਨੇ ਇਹ ਅਰਦਾਸ ਕੀਤੀ ਕਿ ਹੇ ਵਾਹਿਗੁਰੂ, ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ, ਪਰ ਮੇਰਾ ਤਾਂ ਸਭੋ ਕੁਝ ਤੂੰ ਹੀ ਹੈ। ਕਿਸੇ ਹੀ ਕੋਈ ਕੋਈ ਮੰਝ ਨਿਮਾਣੀ ਇੱਕ ਤੂੰ, ਮੈਨੂੰ ਤਾਂ ਇੱਕ ਤੇਰਾ ਆਸਰਾ ਹੈ, ਤੇਰੀ ਓਟ ਹੈ। ਤੇ ਫਿਰ ਗੁਰੂ ਆਪ ਹੀ ਉਹਨਾਂ ਦੀਆਂ ਸ਼ੁਭ ਮਨੋਭਾਵਨੀਆਂ ਪੂਰਨ ਕਰਦਾ ਹੈ।

ਨਾਨਕ ਦੇਵ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ, ਉਸ ਦੇ ਵਿੱਚੋਂ ਪਾਦੋ ਪਰਮ ਪੋਲੀ ਪਰ ਜੋਬਨ ਪਛਤਾਨੀ, ਜਲ ਥਲ ਨੀਰ ਭਰੇ ਬਰਸ ਰੁਤੇ ਰੰਗਮਾਣੀ, ਬਰਸੈ ਨਿਸਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵੈ ਬਬਈਆ ਬੋਲੇ ਉਯੰਗਮ ਫਿਰੈ ਡਸੰਤੇ, ਮੱਛਰ ਡੰਗ ਸਾਇਰ ਭਰ ਸੁਬਰ ਬਿਨ ਹਰ ਕਿਉਂ ਸੁਖ ਪਾਈਐ, ਨਾਨਕ ਪੂਛ ਚਲੋ ਗੁਰ ਆਪਣੇ ਜੈ ਪ੍ਰਭ ਤੈਂ ਹੀ ਜਾਈਐ।

ਕੋਈ ਵੀ ਰਸਮਾਂ ਬਾਂਝੀ ਨਾ ਰਹੇ, ਕਿਉਂਕਿ ਗੁਰੂ ਨਾਨਕ ਦੇ ਘਰੋਂ ਜੇ ਕੋਈ ਦਾਤਾ ਮੰਗਦਾ ਹੈ ਤੇ ਦਾਤਾ ਮਿਲਦੀਆਂ ਨੇ, ਦਾਤੇ ਵਾਲਿਆਂ ਨੂੰ ਦਾਤਾ ਵੀ ਮਿਲ ਜਾਂਦਾ ਹੈ। ਬ੍ਰਹਮ ਗਿਆਨੀ ਬਾਬਾ ਨੰਦ ਸਿੰਘ ਜੀ ਬੜਾ ਕੀਮਤੀ ਵਚਨ ਕਰਦੇ ਸਨ, ਕਹਿੰਦੇ ਐ ਗੁਰਸਿੱਖ ਚਾਤ ਮਾਰ, ਧੀਆਂ ਪੁੱਤਰ ਮੰਗੇ ਉਹ ਵੀ ਮਿਲ ਗਿਆ, ਧਨ ਦੌਲਤ ਮੰਗਿਆ ਉਹ ਵੀ ਮਿਲ ਗਿਆ, ਸੋਹਣੇ ਕਾਰੋਬਾਰ ਲਈ ਅਰਦਾਸਾਂ ਕੀਤੀਆਂ ਉਹ ਵੀ ਮਿਲ ਗਏ। ਵੀ ਐ ਗੁਰਸਿੱਖਾ, ਜੇ ਕਿਤੇ ਤੂੰ ਗੁਰੂ ਨਾਨਕ ਮੰਗਿਆ ਹੁੰਦਾ ਤੈਨੂੰ ਗੁਰੂ ਨਾਨਕ ਵੀ ਮਿਲ ਜਾਣਾ ਸੀ। ਆਓ ਬਈ ਝੋਲੀ ਵਿੱਚ

ਅਗਨੀ ਸਾਡੇ ਕਿੱਡੇ ਕਾਰਜ ਸਵਾਰਦੀ ਹੈ। 36 ਪ੍ਰਕਾਰ ਦੇ ਭੋਜਨ ਅਗਨੀ ਦੀ ਸਹਾਇਤਾ ਨਾਲ ਤਿਆਰ ਹੁੰਦੇ ਹਨ ਔਰ ਭਾਈ ਸਾਹਿਬ ਕਹਿੰਦੇ ਹਨ ਹੈ ਉਹ ਵੀ ਅਗਨੀ ਜੋ ਕਰੋੜਾਂ ਦੀ ਜਾਇਦਾਦ ਨੂੰ ਜਲਾ ਕੇ ਰਾਖ ਕਰ ਦਿੰਦੀ ਹੈ। ਇਸੇ ਤਰ੍ਹਾਂ ਹੀ ਸੰਸਾਰ ਵਿੱਚ ਦੋ ਪ੍ਰਕਾਰ ਦੀ ਸੰਗਤ ਹੈ, ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੇ ਬਿਰਥਾ ਬਿਲਲਾਤ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਲਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਇਸੇ ਤਰ੍ਹਾਂ ਹੀ ਸੰਸਾਰ ਵਿੱਚ ਦੋ ਪ੍ਰਕਾਰ ਦੀ ਸੰਗਤ ਹੈ, ਇੱਕ ਸੰਗਤ ਕੀਤਿਆਂ ਜੀਵ ਨੂੰ ਜਿਉਂਦਿਆਂ ਹੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਭਾਵ ਕਲਿਆਣ ਹੋ ਜਾਂਦਾ, ਆਇਆ ਸਫਲ ਹੋ ਜਾਂਦਾ, ਤੇ ਇੱਕ ਸੰਗਤ ਕੀਤਿਆਂ ਜਮਪੁਰ ਦੀ ਤਿਆਰੀ ਹੋ ਜਾਂਦੀ ਹੈ, ਨਰਕਾਂ ਦਾ ਭਾਗੀ ਬਣ ਜਾਂਦਾ। ਇਸੇ ਲਈ ਹਜ਼ੂਰ ਕਹਿ ਰਹੇ ਹਨ ਬਈ ਗੁਰਮੁਖ ਜਨ ਜੋ ਹਨ ਉਹ ਆ ਕੇ ਸੇਵਾ ਸਿਮਰਨ ਪਰਉਪਕਾਰ ਕਰਦੇ ਹਨ, ਲਾ ਖੱਟ ਕੇ ਜਾਂਦੇ ਹਨ, ਤੇ ਮਨਮੁਖ ਆਪਣਾ ਸਵਾਸਾਂ ਰੂਪੀ ਮੂਲ ਵੀ ਗਵਾ ਕੇ ਚਲਾ ਜਾਂਦਾ। ਭਾਈ ਸਾਹਿਬ ਨੇ ਬੜੇ ਸੁੰਦਰ ਦ੍ਰਿਸ਼ਟਾਂਤ ਦਿੱਤੇ ਹਨ।

ਉੱਥੇ ਮਾੜੇ ਕਰਮ ਕਰਨ ਦੇ ਨਾਲ ਜੀਵ ਨਰਕਾਂ ਦਾ ਭਾਗੀ ਬਣ ਜਾਂਦਾ। ਸਾਤ ਸੰਗਤ ਬੋਲੋ ਸ੍ਰੀ ਸਾਹਿਬ ਜੀ ਕਹਿੰਦੇ ਹਨ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਆਖਦੇ ਹਨ ਖਾਤੇ ਨੂੰ। ਉਹ ਜਿਹੜਾ ਖਾਤਾ ਜਿਹਦੇ ਵਿੱਚ ਤੂੰ ਲੇਖ ਲਿਖ ਰਹੇ ਹੋ, ਚੰਗੇ ਲਿਖ ਲੈ ਜਾਂ ਭਾਵੇਂ ਮੰਦੇ ਲਿਖ, ਅੱਛੇ ਲਿਖ ਭਾਵੇਂ ਬੁਰੇ ਲਿਖ। ਤਾਂ ਬਾਬਾ ਫਰੀਦ ਕਹਿੰਦਾ ਹੈ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਜੇ ਲਿਖ ਬੈਠੇ ਤਾਂ ਆਪ ਨੜੇ ਗਿਰੀਬਾਨ ਮੇ ਸਿਰ ਨੀਵਾਂ ਕਰ ਵੇਖ। ਹੁਣ ਵੇਲਾ ਹੈ ਆ ਕੀਤੇ ਹੋਏ ਗੁਨਾਹ ਕੀਤੇ ਹੋਏ ਪਾਪ ਬਖਸ਼ਾ ਲੈ, ਸੰਗਤ ਵਿੱਚ ਆ ਕੇ ਨਾਮ ਜਪ ਕੇ ਸੰਗਤ ਦੀ ਸੇਵਾ ਕਰਕੇ ਤੇਰੇ ਕੀਤੇ ਹੋਏ ਪਾਪ ਲੈ ਜਾਣਗੇ। ਜੇ ਇੱਥੇ ਨਹੀਂ ਬਖਸ਼ਾਵੇਂਗਾ ਤਾਂ ਫਿਰ ਦਰਗਾਹ ਵਿੱਚ ਤੇਰਾ ਲੇਖਾ ਖੜੋਤਾ ਹੈ। ਕਈ ਕਹਿੰਦੇ ਹਨ, ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜੇ ਮੇਰੀ ਸੁਮਤੀ ਲੈਣੀ ਹੈ, ਕੋਈ ਆਮ ਬੰਦਾ ਆਖੇ ਤਾਂ ਬੇਸ਼ੱਕ ਝੂਠ ਮੰਨ ਲਓ, ਲੇਕਿਨ ਗੁਰੂ ਨਾਨਕ ਪਾਤਸ਼ਾਹ ਦੇ ਇਸ ਕਥਨ ਨੂੰ ਕਿਵੇਂ ਝੂਠਾ ਕਰੋਗੇ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਉੱਥੇ ਤੇਰੀ ਵਹੀ ਕੱਢੀ ਜਾਏਗੀ, ਤੇਰੇ ਲੇਖੇ ਜੋ ਤੂੰ ਲਿਖੇ ਹਨ ਤੂੰ ਆਪ ਲਿਖੇ ਹਨ, ਕਿਸੇ ਹੋਰ ਨੇ ਨਹੀਂ ਲਿਖੇ। ਇਸ ਵਾਸਤੇ ਹੁਣ ਮਨੁੱਛਾ ਜੀਵਨ ਹੈ ਨਾਮ ਜਪ ਕੇ ਸਿਮਰਨ ਕਰਕੇ ਭਜਨ ਕਰਕੇ ਆਪਣੇ ਚੰਗੇ ਕਰਮ ਬਣਾ ਲੈ, ਨਹੀਂ ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ

ਤੋਂ ਵੀ ਮਹਿੰਗਾ ਆ ਮਨੁੱਛਾ ਜੀਵਨ ਵਾਹਿਗੁਰੂ ਨੇ ਤੈਨੂੰ ਦਿੱਤਾ। ਇਸ ਦੇਹੀ ਵਿੱਚ ਏਡੇ ਕੀਮਤੀ ਸਵਾਸ ਪਾਏ ਜਿਨ੍ਹਾਂ ਨਾਲ ਤੈਂ ਜਪਣਾ ਸੀ ਸ੍ਰੀ ਵਾਹਿਗੁਰੂ। ਉਸ ਮਾਲਕ ਨੂੰ ਹੀ ਵਿਸਾਰ ਬੈਠਾ, ਇੱਥੇ ਦੀ ਤਾਂ ਸੋਝੀ ਰਹੀ, ਇੱਥੇ ਤਾਂ ਚੰਗਾ ਘਰ ਬਣਾ ਲਿਆ, ਲੇਕਿਨ ਅਗਾਂ ਜਿਸ ਘਰ ਵਿੱਚ ਜਾ ਕੇ ਰਹਿਣਾ ਸੀ ਉਹਦਾ ਚੇਤਾ ਹੀ ਕੋਈ ਨਹੀਂ। ਸਾਧ ਸੰਗਤ ਬੋਲੋ ਸ੍ਰੀ ਜੋ ਘਰ ਛੱਡ ਗਵਾਉਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਹੀਂ। ਉਹ ਅੱਗੇ ਦੀ ਚਿੰਤਾ ਤੈਨੂੰ ਵਿਸਰ ਗਈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਇੱਕ ਨਗਰ ਦੇ ਬਾਹਰ ਆ ਕੇ ਬੈਠੇ। ਕੀ ਵੇਖਿਆ? ਇੱਕ ਬਿਰਧ ਬਾਬਾ ਜੋ ਆਪਣੇ ਬੱਚਿਆਂ ਨੂੰ ਬੜੀ ਤਾੜਨਾ ਕਰ ਰਿਹਾ, ਇਹ ਕੰਮ ਕਰੋ ਉਹ ਕੰਮ ਕਰੋ, ਜੇ ਕੰਮ ਨਹੀਂ ਕਰੋਗੇ ਤਾਂ ਭੁੱਖੇ ਮਰ ਜਾਓਗੇ। ਤੇ ਇਸ ਬਿਰਧ ਬਾਬੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਨਜ਼ਰ ਪੈ ਗਈ ਤੇ ਆਖਿਆ, ਜਾ ਮਰਦਾਨੀਆਂ ਉਹ ਬਾਬੇ ਨੂੰ ਬਿਰਧ ਨੂੰ ਇੱਥੇ ਸਾਡੇ ਕੋਲ ਲੈ ਕੇ ਆ। ਮਰਦਾਨਾ ਗਿਆ, ਆਖਿਆ, ਬਾਬਾ ਤੈਨੂੰ ਪਰਮੇਸ਼ਵਰ ਦੇ ਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਜੋ ਇਸ ਵਕਤ ਜਗਤ ਨੂੰ ਤਾਰ ਰਹੇ ਹਨ ਅੱਜ ਇਸ ਨਗਰ ਦੇ ਬਾਹਰ ਆਏ ਹਨ ਔਰ ਉਹਨਾਂ ਦੀ ਨਜ਼ਰ ਤੇਰੇ ਉੱਤੇ ਪੈ ਗਈ ਹੈ, ਉਹਨਾਂ ਨੇ ਤੈਨੂੰ ਆਪਣੇ ਪਾਸ ਬੁਲਾਇਆ। ਤੇ ਜਦੋਂ ਉਹ ਬਿਰਧ ਗਿਆ ਤੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਕਹਿਣ ਲੱਗੇ, ਆ ਬਿਰਧ ਬਾਬਾ ਹੁਣ ਤਾਂ ਕਰਦੇ

क्योंकि वो बीती थोड़ी रही, बहुत बीत गई है, हुण तां थोड़ी रह गई है, पता नहीं किस वेले मौत दी शल आवे ते आ इस बूटे नूं रोड़ के लै जा। साथ संगत बोलो श्री हुण परमेश्वर दा नाम जप लै, वेला जे नाम जप लवे तां असी तेनू मुक्त कर देंगे। ओ बिरद बाबा कहन लगा पातशाह अपनी मुक्ति तुसी अपने कोल रखो, मैं मुक्त होना ही नहीं चाहूंगा, क्योंकि जे मैं ना होवां तां कर दे आ कम कार कौन करेगा, धंधे कौन चलाएगा, आ मेरे पुत्रां नूं तां कोई सोझी नहीं। साहब जी कहन लगे अच्छा भाई तेरी मर्जी, असी तां हुण बचन कर दिता है तेनू मुक्त करन दा, लेकिन हुण जदों तू कवेंगा ना मुक्त कर तां करांगे। सात संगत बोलो श्री साहब जी चले गए। कुछ समा पा के मुड़ उस नगर विचों लंघे उस बिरद बाबे दे परिवार ने गुरु नानक पातशाह नूं पछाण लिया। बिरद बाबे दे लड़के धन गुरु नानक पातशाह नूं अपने घर लियाए, आख्या महाराज तुसी ओही हो जो साडे आ बुजुर्ग पिता नूं उपदेश दिता सी कि नाम जप लै मैं तेनूं मुक्त कर दिया। पातशाह कहन लगे हां किथे है ओ, अंतर जामी सब कुछ जान दे। आख्या किथे है ओ, तां परिवार दिया ने आख्या जी ओ तां कुछ साल हो गए हैं, ओ तां गुजर गए हैं। साहब जी कहन लगे अच्छा अंतर ध्यान हो के जान तकिया तां गुरु नानक पातशाह ने के ओ बिरद बाबा इन्हां दे ही घर बलद दी जून पा के बैल दी जून पा के खड़ोता है। सात संगत बोलो श्री साहब जी ने मर्दाने नूं आख्या जा ओ सामने बैल खड़ोता है ना ओदे कान विच पिछले जन्म दी सोझी पा, आख तेनू गुरु नानक पातशाह आए हन मुक्त करन वास्ते, जे तू आखे तां कर देगे। उन्हें सिर हिलाया जिवें कहिंदा होवे कि मैं मुक्त नहीं होना चाहुंदा, क्योंकि 500 दा तां जे मैं मर गया 500 दा तां ए नुकसान होवेगा परिवार नूं ते 500 दा नवां बैल लियाना पवेगा, मैं मुक्त नहीं होना चाहुंदा। पातशाह से कहन लगे चल मर्दानिया अजे इसने होर मोह दियां चपेड़ां खानियां। कुछ समा बाद गुरु नानक पातशाह मुड़ उत्थों दी लंघे तां की वेख्या आ बिरद बाबे दी आत्मा कुत्ते दी जूनी विच घर दे बाहर खड़ोती हुई है, कुत्ता बनिया है। साहब जी कहन लगे आ मर्दानिया आ जेड़ा आ कूकर बैठा है ना कुत्ता, आ पता ही कौन आ पिछले जन्म विच ओही बिरद बाबा है। पातशाह इस हालत विच आख्या हां हुण भी जाके पुछ लै जे मुक्त कर दईए इस नूं। मर्दाने ने पिछले जन्म दी सोझी दे के उस दे कन विच याद कराया ते ओ इवें भोकिया जिवें कहिंदा होवे ना महाराज मैं अजे भी मुक्त नहीं होना चाहुंदा, क्योंकि मेरे जिहड़े लड़के हन ना ओ ऐसे अणभोल हन जो सौंदे हन उन्हां दी नींद ही नहीं खुलदी, ते मैं इस वास्ते बाहर खड़ोता हां पैरे ते के कोई घर दा धन ना लुट के लै जावे। साध संगत बोलो श्री साहब जी हसे आख्या चल मर्दानिया अजे होर जूनियां पा लो। कुछ समय बाद जदों एक मरण लगा ख्याल उस थां ते गया जिथे घर विच धन दबिया सी ते सप दी जूनी पा के उस धन ते जा बैठा। एक दिन घर कोई नहीं सी, आ जितने आदमी सन खेतां विच गए सन, माइयां बीबियां कपाह चुनन गईयां सन, एक गोदी दे बच्चे नूं पंगूड़े विच पा गए ते जदों ओ पिछों बच्चा रोया ए मोह दा मारिया होया कि मैं जाके बच्चे दा मन परचावां, खुड विचों निकलिया रस्सी दे राहीं उतरदा होया पलंग ते पंगूड़े विच आ रहा, ए नहीं समझिया कि मैं सप दी जून विच हां। ताईं किसे ने वेख लिया लठां नाल मार मार के थां ते खत्म कर दिता। गुरु नानक पातशाह
ਚੌਜੀ ਪ੍ਰੀਤਮ ਸੰਸਾਰ ਨੂੰ ਤਾਰਦੇ ਹੋਏ ਕੁਝ ਵਰਿਆਂ ਬਾਅਦ ਮੁੜ ਉਸ ਨਗਰ ਵਿੱਚੋਂ ਦੀ ਲੰਘੇ ਤਾਂ ਕੀ ਵੇਖਿਆ ਇਹ ਬਿਰਧ ਬਾਬੇ ਦੀ ਆਤਮਾ ਇੱਕ ਕੀੜੇ ਦਾ ਰੂਪ ਧਾਰ ਕੇ ਗੰਦੀ ਨਾਲੀ ਵਿੱਚ ਪਈ ਹੋਈ ਹੈ। ਸਾਧ ਸੰਗਤ ਬੋਲੋ ਸ੍ਰੀ ਸਾਹਿਬ ਜੀ ਨੇ ਆਖਿਆ ਮਰਦਾਨੀਆਂ ਆਹ ਜਿਹੜਾ ਕੀੜਾ ਨਾਲੀ ਵਿੱਚ ਪਿਆ ਨਾ ਇਸ ਨੂੰ ਬਾਹਰ ਕੱਢ। ਉਹ ਪਾਤਸ਼ਾਹ ਇਸ ਕੀੜੇ ਨਾਲ ਤੇਰਾ ਕੀ ਕੰਮ ਹੈ? ਮਰਦਾਨੀਆਂ ਕੰਮ ਹੈ। ਮਰਦਾਨੇ ਨੇ ਟੱਕੇ ਦੇ ਨਾਲ ਕੀੜੇ ਨੂੰ ਬਾਹਰ ਕੱਢਿਆ। ਸਾਹਿਬ ਜੀ ਨੇ ਉੱਤੇ ਜਲ ਪੁਆਇਆ, ਆਪਣੀ ਤਲੀ ਤੇ ਰੱਖ ਕੇ ਪਿਛਲੇ ਜਨਮ ਦੀ ਗਿਆਤ ਦੇ ਕੇ ਆਖਿਆ, ਕਿਉਂ ਬਿਰਧ ਬਾਬਾ ਤੈਨੂੰ ਹੁਣ ਵੀ ਮੁਕਤ ਕਰ ਦਈਏ ਜਾਂ ਹੁਣ ਵੀ ਜੋਨੀਆਂ ਭੋਗਣੀਆਂ? ਸਾਧ ਸੰਗਤ ਬੋਲੋ ਸ੍ਰੀ। ਉਸ ਵੇਲੇ ਸਰੀਰ ਕੜਕੜਾ ਕੇ ਸਾਹਿਬ ਜੀ ਨੇ ਗਿਆਤ ਜੋ ਸੋਝੀ ਜੋ ਦੇ ਦਿੱਤੀ ਸੀ ਤੇ ਫਿਰ ਆਵਾਜ਼ ਆਈ, ਪਾਤਸ਼ਾਹ ਮੈਨੂੰ ਹੁਣ ਮੁਕਤ ਕਰ ਦਿਓ। ਮੈਂ ਇਸ ਮੋਹ ਦੇ ਕਿੱਚੜ ਵਿੱਚ ਪੈ ਕੇ ਬਲਦ ਦੀ, ਕੁੱਤੇ ਦੀ, ਸੱਪ ਦੀ, ਕੀੜਾ ਆਦਿਕ ਜੋਨੀਆਂ ਪਾਈਆਂ। ਆ ਜਿਨ੍ਹਾਂ ਦੇ ਵਾਸਤੇ ਮੈਂ ਏਡੇ ਪਾਪ ਕੀਤੇ, ਜਿਨ੍ਹਾਂ ਦੀ ਖਾਤਰ ਮੈਂ ਲੋਕਾਂ ਨੂੰ ਧੋਖੇ ਦੇ ਕੇ ਧਨ ਇਕੱਠਾ ਕੀਤਾ, ਉਹ ਪਰਿਵਾਰ ਦਾ ਕੋਈ ਵੀ ਸੰਬੰਧੀ ਮੇਰੇ ਨਾਲ ਨਾ ਨਿਭਿਆ। ਇਸ ਵਾਸਤੇ ਪਾਤਸ਼ਾਹ ਜੀ ਹੁਣ ਕਿਰਪਾ ਕਰੋ, ਬਹੁਤੇ ਫਿਰ ਬਹਿ ਕਿਰਪਨ ਕੋ ਅਬ ਕਿਛ ਕਿਰਪਾ ਕੀਜੇ, ਹੁਣ ਕਿਰਪਾ ਕਰਕੇ ਬਖਸ਼ ਲਓ। ਸਾਹਿਬ ਜੀ ਵੀ ਕਹਿੰਦੇ ਹਨ ਨਾ ਬਾਣੀ ਵਿੱਚ, ਬਹੁਤੇ ਫਿਰ ਬਹਿ ਕਿਰਪਨ ਕੋ ਅਬ ਕਿਛ ਕਿਰਪਾ ਕੀਜੇ, ਹੁਣ ਕਿਰਪਾ ਕਰੋ ਪਾਤਸ਼ਾਹ ਜੀ ਹੁਣ ਮੁਕਤੀ ਦਿਓ। ਤਾਂ ਸਾਹਿਬ ਜੀ ਨੇ ਜਲ ਦੇ ਛੱਟੇ ਦੇ ਕੇ ਆਪ ਨਿਰੰਕਾਰ ਦਾ ਰੂਪ ਸੰਤਾਨ ਗੁਰੂ ਨਾਨਕ ਪਾਤਸ਼ਾਹ ਪਸ਼ੂ ਪਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਕਿਸ ਕਿਸ ਨੂੰ ਨਹੀਂ ਤਾਰੇ। ਆ ਕੀੜੇ ਉੱਪਰ ਵੀ ਜਲ ਦੇ ਛੱਟੇ ਮਾਰ ਕੇ ਆਖਿਆ, ਜਪ ਸ੍ਰੀ ਵਾਹਿਗੁਰੂ, ਤੁਸੀਂ ਵੀ ਜਪੋ ਸਾਰੇ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਦੇ ਛੱਟੇ ਮਾਰ ਕੇ ਜਦੋਂ ਉਸ ਕੀੜੇ ਨੂੰ ਸਾਹਿਬ ਜੀ ਦੀ ਨਜ਼ਰ ਪਈ ਤਾਂ ਉਹ ਕੀੜੇ ਦੀ ਜੂਨ ਛੱਡ ਕੇ ਬਿਰਧ ਬਾਬਾ ਦਿਵ ਮੂਰਤ ਧਾਰ ਕੇ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਆ ਖੜੋਤਾ। ਸਾਰੇ ਹੀ ਪਰਿਵਾਰ ਦੇ ਸੰਬੰਧੀ ਲੋਕ, ਪਿੰਡ ਦੇ ਵਾਸੀ ਇਕੱਠੇ ਹੋ ਕੇ ਆ ਚੋਜ ਵੇਖ ਰਹੇ ਹਨ। ਆਵਾਜ਼ ਆਈ ਬਿਰਧ ਬਾਬੇ ਦੀ ਉਸ ਰੂਪ ਵਿੱਚੋਂ, ਪਰਿਵਾਰ ਦਿਆਂ ਨੂੰ ਆਖਿਆ, ਆ ਜੋ ਮਹਾਂਪੁਰਖ ਆਏ ਹਨ ਇਹ ਰੱਬ ਦੇ ਰੂਪ ਹਨ। ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਦਾ ਰੂਪ ਹੈ, ਇਹਨਾਂ ਦੇ ਚਰਨਾਂ ਵਿੱਚ ਪਾਓ ਤਾਂ ਤੁਹਾਡੀ ਕਲਿਆਣਤਾ ਹੈ, ਇਹਨਾਂ ਦਾ ਬਚਨ ਮੰਨੋਗੇ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ। ਇਸ ਵਾਸਤੇ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਨਾਨਕ ਆਖੇ ਰੇ ਮਨ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਈ। ਇਹਨਾਂ ਸਵਾਸਾਂ ਦੇ ਨਾਲ ਦਿਹਾੜੀ ਤੈਨੂੰ 24,000 ਸਵਾਸ ਮਿਲਦੇ ਹਨ, ਉਹਨਾਂ ਸਵਾਸਾਂ ਨੂੰ ਜਪ ਜਪ ਕੇ ਸਫਲ ਕਰ। ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਆਪ ਕਿਆ ਕਰਦੇ ਸਨ, ਦਿਹਾੜੀ ਇੱਕ ਪਾਠ ਸੁਖਮਨੀ ਸਾਹਿਬ ਦਾ ਕਰ ਲੈ, ਤੇਰੇ ਦਿਨ ਦੇ ਲਿੱਤੇ ਹੋਏ 24,000 ਸਵਾਸ ਸਫਲ ਹੋ ਜਾਣਗੇ। ਸਾਧ ਸੰਗਤ ਬੋਲੋ ਸ੍ਰੀ। ਤੇ ਫਿਰ ਆਪ ਬੜੇ ਪਿਆਰ ਨਾਲ ਕਿਆ ਕਰਦੇ ਸਨ, ਜੇ ਕੋਈ 6 ਮਾਲਾਂ ਪਹਿਲੀ ਪੌੜੀ ਦੀਆਂ ਰੋਜ਼ ਕਰ ਲਵੇ ਨਾ, ਮੇਰਾ ਤੇ ਗੁਰੂ ਨਾਨਕ ਉਹਦਾ ਜਾਮਨ ਹੋਇਆ, ਮੈਂ ਨਰਕਾਂ ਵਿੱਚ ਨਹੀਂ ਜਾਣ ਦੇਵਾਂਗਾ। ਪਿਆਰੀ ਸਾਧ ਸੰਗਤ ਜੀਓ, ਆ ਮਨੁੱਖਾ ਜੀਵਨ ਜੋ ਮਿਲਿਆ ਨਾ, ਆ ਜਿਸ ਤਰ੍ਹਾਂ ਇੱਥੇ ਆਪਣਾ ਘਰ ਬਣਾਇਆ, ਅੱਗਾਂ ਵੀ ਘਰ ਦੀ ਸੋਚੋ। ਜੋ ਘਰ ਛੱਡ ਗਵਾਉਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਦੁੱਧ ਵਰਤਣਾ, ਤਿਸ ਕੀ ਚਿੰਤਾ ਨਾ। ਉੱਥੇ ਤਾਂ ਸਾਹਿਬ ਜੀ ਕਹਿੰਦੇ ਨੇ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਉੱਥੇ ਜਿਹੜੇ ਕੂੜਿਆਰ ਹਨ ਉਹਨਾਂ ਨੂੰ ਥਾਂ ਨਹੀਂ ਮਿਲਣੀ, ਉੱਥੇ ਤਾਂ ਸਚਿਆਰਾਂ ਨੂੰ ਥਾਂ ਮਿਲੇਗੀ। ਭਾਵੇਂ ਕੋਈ ਵੀ ਹੋਵੇ, ਕਿਸੇ ਜਾਤੀ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਜੇ ਉਸਨੂੰ ਪਰਮਾਤਮਾ ਨੂੰ ਯਾਦ ਕੀਤਾ, ਗੁਰੂ ਨਾਨਕ ਪਾਤਸ਼ਾਹ ਦੀ ਆਰਾਧਨਾ ਕੀਤੀ ਹੈ, ਨਾਮ ਜਪਿਆ, ਤਾਂ ਕਬੀਰ ਜੀ ਨਿਰਣਾ ਕਰਦੇ ਹਨ ਗੁਰਬਾਣੀ ਵਿੱਚ ਕਿ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਉਹ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਇਸ ਵਾਸਤੇ
ਨਾਨਕ ਪਾਤਸ਼ਾਹ ਕਹਿੰਦੇ ਹਨ, ਹੁਣ ਵੇਲਾ ਹੀ ਮੇਰੀ ਇੱਕ ਸਿੱਖਿਆ ਲੈ ਲੈ। ਦੁਨਿਆਵੀ ਸਿੱਖਿਆ ਤਾਂ ਲੈਂਦਾ ਹੈ, ਇੱਕ ਮੇਰੀ ਸਿੱਖਿਆ ਵੀ ਲੈ ਲੈ। ਨਾਨਕ ਆਖੇ ਰੇ ਮਨ ਸੁਣੀਏ।

ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਤੇਰਾ ਮੈਂ ਤਾਂ ਜ਼ਬਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਦਿਆ ਗੇ ਅਰਦਾਸ ਮੈਂ ਹੋਰ ਥਾਂ ਨਹੀਂ ਦਿੱਤੇ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ ਸੁਣੀ ਅਰਦਾਸ।

0: ਜਿਨ੍ਹਾਂ ਦਿਸੰਦਿਆਂ ਦੁਰਮਤ ਵੰਜੇ ਮਿੱਤਰ ਅਸਾਜੜੇ ਸਹੀ ਓਠਣੇ ਦੀ ਜਗ ਸਵਾਇਆ ਨਾਨਕ ਬਿਰਲੇ ਕਈ ਗੁਰਮੁਖ ਪਿਆਰੇ
1: ਫਾਇਰੇ ਇਸ ਮਨ ਕੋ ਸਮਝਾਏ ਫਾਇਰੇ ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ।

جنجالارا اے منا میریا ہر سیو پورکھ نرالا

ਭਗਵਾਨ ਜਗ ਸਿੰਘ ਜੋ ਕਈ ਗੁਰ ਕੇ ਲੋਕ ਵਸੇਂਗੇ ਤੇਈ ਰਹਿਣੀ ਰਹੇ ਸੋਈ ਦਿਲ ਮੇਰਾ ਓ ਸਾਹਿਬ ਮੈਂ ਉਸਕਾ ਤੇਰਾ ਰਹਿਤ ਬਿਨਾ ਨੇ ਸਿੰਘ ਕਹਾਵੇ ਰਹਿਤ ਬਿਨਾ ਦਰ ਚੋਟਾ ਖਾਵੇ ਰਹਿਤ ਬਿਨਾ ਤਰਹਾਈ ਜਾਨੋ

Lord, behold.

ਅੰਮ੍ਰਿਤ ਘਟ ਮਾਹੀ ਜਿਉ ਜਿਸ ਜਲ ਨਿਤ ਕਾ

ਉਹ ਦੁਨੀਆਂ ਨੂੰ ਖੁਸ਼ ਕਰਦੇ ਹਨ, ਪ੍ਰਸੰਨ ਕਰਨ ਲਈ ਯਤਨ ਕਰਦੇ ਹਨ। ਦੁਨੀਆਂ ਸਾਡੀ ਜੈ ਜੈਕਾਰ ਕਰੇ। ਪ੍ਰਸਾਦ ਕਹਿੰਦੇ ਨੇ, ਦੁਨੀਆਂ ਕਦੀ ਵੀ ਕਿਸੇ ਤੇ ਖੁਸ਼ ਨਹੀਂ ਹੋਈ, ਜੇ ਚਾਰ ਚੰਗਾ ਆਖਣਗੇ ਤੇ ਦੋ ਮਾੜੇ ਵੀ ਆਖਦੇ। ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਅੱਜ ਚੰਗਾ ਆਖਦੇ ਨੇ, ਕੱਲ ਮਾੜਾ ਵੀ ਕਹਿ ਦੇਣਗੇ, ਦੁਨੀਆਂ ਦਾ ਕੀ ਹੈ। ਸਾਹਿਬ ਕਹਿੰਦੇ ਨੇ, ਦੁਨੀਆਂ ਨੂੰ ਨਾ ਸੁਣਾ, ਉਸ ਨਿਰੰਕਾਰ ਨੂੰ ਸੁਣਾ, ਦੁਨੀਆਂ ਵੀ ਜੈ ਜੈਕਾਰ ਕਰੇਗੀ, ਦਰਗਾਹ ਵਿੱਚ ਵੀ ਮੁੱਖ ਉਜਲਾ ਹੋਵੇਗਾ। ਹਜ਼ੂਰ ਕਹਿੰਦੇ ਹਨ।

Bye.